0: I do have the world news coming up for you.
1: ਜੇ ਦਿਲ ਦਾ ਕੋਈ ਆਖਰੀ ਖਵਾਬ ਹੋਵੇ ਉਹ ਸਿਰਫ ਤੂੰ ਹੋਵੇ।